0: ਇਸ਼ਕ ਦਾ ਯਾਰਾ ਰੋਸ਼ਨ ਮੇਰੀ ਰੂਹ ਕਰ ਦੇ।
1: ਆਖੀ ਜਨਾਬ ਆਮਿਰ ਪਾਕਿਸਤਾਨੀ ਹਮਾਰੇ ਸਾਥ ਮੌਜੂਦ ਹੈ ਔਰ ਕਹਤੇ ਹੈ ਕਿ ਸਲਾਮ ਖਲੀਲ ਅੰਕਲ, ਆਪਕਾ ਸ਼ੋ ਮਾਸ਼ਾਅੱਲਾ ਹਮੇਸ਼ਾ ਕੀ ਤਰ੍ਹਾਂ ਬੈਸਟ ਹੈ। ਐਂਡ ਕੇਸਨ ਵਾਕੀ ਲਾਜਵਾਬ ਹੈ। ਲਾਸਟ ਮੇਂ ਜ਼ੁਲਫਕਾਰ ਅੰਕਲ, ਚਾਚਾ ਅਮਾਨੁੱਲਾ ਭਾਈ ਔਰ ਸਭਕੋ ਸਲਾਮ ਕਹਿ ਰਹੇ ਹੈ ਜੀ ਪਾਕਿਸਤਾਨੀ, ਆਮਿਰ ਪਾਕਿਸਤਾਨੀ, ਬਹੁਤ ਸ਼ੁਕਰੀਆ। ਗਹਿਰਾ ਸ਼ਬਾਦ ਸੇ ਅਬਦੁਲ ਹਾਦੀ ਹੈ ਹਮਾਰੇ ਸਾਥ ਮੌਜੂਦ ਹੈ, ਸਲਾਮ ਕਹਿ ਰਹੇ ਹੈ ਜੀ, ਥੈਂਕ ਯੂ ਸੋ ਵੈਰੀ ਮਚ ਜੀ। ਉਸਕੇ ਬਾਅਦ ਅਸਲਾਮ ਅਲੈਕੁਮ, ਕੈਸੇ ਹੈ ਕੇਟੀ ਭਾਈ, ਆਪਕਾ ਸ਼ੋ ਬਹੁਤ ਅੱਛਾ ਹੈ, ਰੋਜ਼ਾਨਾ ਆਪਕੇ ਸ਼ੋ ਕਾ ਇੰਤਜ਼ਾਰ ਹੈ। ਆਪਕੀ ਆਵਾਜ਼ ਬਹੁਤ ਅੱਛੀ ਹੈ। ਕੇਸਨ ਸ਼ੈਂਪੂ ਸੋਨਾ ਹੈ, ਮੇਰੇ ਬਾਲ ਬਹੁਤ ਲੰਬੇ ਹੋ ਗਏ ਹੈ, ਅੱਲਾ ਪਾਕ ਆਪਕੋ ਮਜ਼ੀਦ ਕਾਮਯਾਬੀਆਂ ਅਤਾ ਕਰੇ, ਆਮੀਨ। ਇਰਮ ਸ਼ਹਿਜ਼ਾਦੀ ਪਹਾੜਪੁਰ ਸੇ।

ਸੂਰਜ ਆਪਣੀ ਪੂਰੀ ਆਬੋਤਾਬ ਦੇ ਨਾਲ ਰੋਸ਼ਨੀ ਵਿਛੇਂਦਾ ਪਈ ਹੈ, ਜਦਕਿ ਮੌਸਮ ਦੇ ਬਦਲ ਅਤੇ ਜਜ਼ਬਾਤ ਦੀ ਕਹਾਣੀ ਸੁਣਾ ਰਹੇ ਨੇ। ਅੱਜ ਦਾ ਹੀ ਦੁਆ ਮੁਹੱਬਤ ਸਬਰ ਅਤੇ ਅੱਛੇ ਇਖਲਾਕ ਅਪਣਾਉਣ ਦਾ ਪੈਗਾਮ ਲੈਂਦਾ ਹੈ। ਸੋਹਣੀ ਦੀਵਾਰ ਜੁੰਮਤੁਲ ਮੁਬਾਰਕ ਬਰਕਤਾਂ, ਰਹਿਮਤਾਂ, ਮਗਫਰਤ ਅਤੇ ਰਿਜ਼ਕ 'ਚ ਖੁਸ਼ਹਾਦਗੀ ਦਾ ਸਬਬ ਬਣਦੀ ਹੈ।

ਜਿਹੜਾ ਇਨਸਾਨ ਦੂਜਿਆਂ ਕੇ ਲੀਏ ਦੂਜਿਆਂ ਵਾਸਤੇ ਆਸਾਨੀਆਂ ਪੈਦਾ ਫਰਮਾਉਂਦਾ, ਅੱਲਾਹ ਤਾਲਾ ਉਹਦੀਆਂ ਆਸਾਨੀਆਂ ਪੈਦਾ ਫਰਮਾ ਲੈਂਦਾ। ਅੱਜ ਹੈ ਸਹੀ 8 ਮਈ ਸੰਨ 2026, ਅੰਗਰੇਜ਼ੀ ਮਹੀਨੇ ਦੀ 8 ਤਾਰੀਖ ਸੰਨ 2024, ਇਸਲਾਮੀ ਤਾਰੀਖ 20 ਜ਼ਿਕਾਦ 1447 ਹਿਜਰੀ। ਸਰਾਇਕੀ ਪ੍ਰੋਗਰਾਮ ਵਾਸਤੇ ਲੋਕ ਗਿਣਗੇ ਤੁਹਾਡਾ ਅੱਜ ਦਾ ਮੇਜ਼ਬਾਨ ਤੁਹਾਡਾ ਭਰਾ ਤੁਹਾਡਾ ਦੋਸਤ ਅਸ਼ਰਫ ਜੋਸ਼ੀ ਤੁਹਾਡੀ ਖਿਦਮਤ ਵਿੱਚ ਹਾਜ਼ਰ। ਇਹ ਪ੍ਰੋਗਰਾਮ ਕੋ ਤੁਹਾਡੇ ਵਾਸਤੇ ਤਰਤੀਬ ਦਿੰਦੇ ਜਨਾਬ ਸਾਡੇ ਪ੍ਰੋਗਰਾਮ ਦੇ ਮੈਨੇਜਰ ਆਰ ਜੇ ਨਾਜ਼ਮਾਨ ਖਟਕ ਸਾਹਿਬ। ਸਾਡੇ ਸਟੂਡੀਓ ਇੰਜੀਨੀਅਰ ਜੀ ਮੁਹੰਮਦ ਬਿਲਾਲ ਭਾਈ ਸਾਡੇ ਨਾਲ ਹੀ, ਜਿਹੜੀ ਕਿ ਸਾਡੀ ਆਵਾਜ਼ ਰਹੇ ਤੁਹਾਡੇ ਤੱਕ ਪਹੁੰਚਾਉਂਦੇ ਪੈਣ।

ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਉਹ ਵੀ ਤੁਸੀਂ ਨੋਟ ਕਰ ਗਿਨੋ। ਟਾਪਿਕ ਸਰ ਇਹ ਹੈ ਕਿ ਦਿਨ ਰਾਤ ਮਿਹਨਤ ਕਰਨ ਨਾਲ ਮੰਜ਼ਿਲ ਦੇਰ ਨਾਲ ਮਿਲਦੀ, ਜਬਕਿ ਕੁਛ ਲੋਕ ਜਿਹੜੇ ਹੈ ਕਮ ਕੋਸ਼ਿਸ਼ ਦੇ ਵੀ ਕਾਮਯਾਬ ਨਜ਼ਰ ਆਉਂਦੇ ਨੇ। ਹਕੀਕਤ ਇਹ ਹੈ ਕਿ ਕਾਮਯਾਬੀ ਸਿਰਫ ਮਿਹਨਤ ਨਾਲ ਮਿਲਦੀ ਹੈ ਜਾਂ ਕਿਸਮਤ ਨਾਲ। ਅੱਜ ਦਾ ਸਾਰਾ ਟਾਪਿਕ ਕਾਮਯਾਬੀ ਜਿਹੜਾ ਹੈ ਮਿਹਨਤ ਨਾਲ ਮਿਲਦੀ ਹੈ ਜਾਂ ਕਿਸਮਤ ਨਾਲ। 09635114588 ਦੇ ਉੱਤੇ ਸਾਰਾ ਆ ਕੇ ਤੁਸੀਂ ਹਫ਼ਤਾ ਵੰਡੇ ਸੋ। ਹਕੀਕਤ ਕਿਆ ਹੈ ਕਿ ਕਾਮਯਾਬੀ ਸਿਰਫ ਮਿਹਨਤ ਨਾਲ ਮਿਲਦੀ ਹੈ ਜਾਂ ਕਿਸਮਤ ਨਾਲ ਵਿੱਚ ਕੁਝ ਅਹਿਮ ਕਿਰਦਾਰ ਹੁੰਦਾ ਹੈ। ਸਾਡੇ ਪ੍ਰੋਗਰਾਮ ਦੇ ਵਿੱਚ ਇਹ ਦਿਲਚਸਪ ਅਤੇ ਖੂਬਸੂਰਤ ਟਾਪਿਕ ਜਿਹੜਾ ਹੈ ਭਰਪੂਰ ਮੌਜੂਦ ਉੱਤੇ ਅਸੀਂ ਤੁਹਾਡੇ ਨਾਲ ਗੱਲ ਕਰ ਸਕੂ ਕਿ ਕਾਮਯਾਬੀ ਮਿਹਨਤ ਨਾਲ ਮਿਲਦੀ ਹੈ ਜਾਂ ਕਿਸਮਤ ਨਾਲ। ਇਹਦੇ ਨਾਲ ਨਾਲ ਸਾਕੂ ਰਾਏ ਤੁਸੀਂ ਜ਼ਰੂਰ ਦੇ ਸਕੋ, ਕਿਉਂਕਿ ਤੁਹਾਡੀ ਜਿਹੜੀ ਖਿਆਲਾਤ ਹਨ, ਜਿਹੜੇ ਤੁਹਾਡੇ ਜਜ਼ਬਾਤ ਹਨ, ਉਹ ਸਾਡੇ ਪ੍ਰੋਗਰਾਮ ਨੂੰ ਬਹੁਤ ਖੂਬਸੂਰਤ ਬਣੇ ਨੇ।

0: ਫਰਮਾਇਸ਼ ਮੈਂ ਪੂਰੀ ਕਰ ਸਾਂ ਉਹ ਕਿਹੜਾ ਗੀਤ ਸੁਣਨਾ ਚਾਹ ਸੀ 0963-511-488 ਕਾਲ ਕਰ ਸੋ ਸਾਨੂੰ 0963-511-488 ਦੇ ਉੱਤੇ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਰਹਿਮਤੁਲਾਹਿ ਵਬਰਕਾਤ ਖੈਰੀਅਤ ਹੈ ਵੀਰਾ ਠੀਕ ਠਾਕ ਹੀ ਤਬੀਅਤ ਸੀ ਅੱਛੀ ਹੈ ਅਲਹਮਦੁਲਿਲਾ ਕੌਣ ਸਾਹਿਬ ਸਾਰੇ ਨਾਲ ਜੀ ਕਿਹੜੇ ਜਾ ਤੂੰ ਵੀਰਾ ਅੱਛਾ ਕਿਵੇਂ ਹਾਲ ਹੈ ਖੈਰੀਅਤ ਹੈ ਕਿਵੇਂ ਲੱਗਦਾ ਪਿਆ ਸਰ ਕੀ ਪ੍ਰੋਗਰਾਮ ਅੱਛਾ ਤੁਸੀਂ ਪਹਿਲੇ ਕਾਲ ਆ ਰਹੀ ਹੈ ਸਾਰੇ ਨਾਲ ਤੇ ਕਿਹੜਾ ਗੀਤ ਸੁਣਨਾ ਚਾਹੋ ਜੀ ਕਿਹੜਾ ਗਾਣਾ ਹੋਇਆ ਤੌਲਾ ਸਖੇਲਵੀ ਦਾ ਨਹੀਂ ਤੁਸੀਂ ਦੱਸਿਓ ਤਾਂ ਮਜ਼ਦਾਰ ਹੋ ਮੈਂ ਬਾਅਦ ਵਿੱਚ ਪਲੇ ਕਰ ਸਾਂ ਨਹੀਂ ਗਾਣਾ ਤਾਂ ਤੁਸੀਂ ਦੱਸਿਆ ਸੁਣਾ ਕੱਲ ਰਾਤ ਸੀਗੇ ਸਾਰੇ 0963-511-488 ਅਸਲਾਮ ਵਾਲੇਕੁਮ ਕਿਵੇਂ ਹਾਲ ਹੈ ਬਿਰਾ ਖੈਰੀਅਤ ਹੈ ਠੀਕ ਠਾਕ ਹੈ ਤਬੀਅਤ ਜੀ ਅਲਹਮਦੁਲਿਲਾ ਕੌਣ ਸਾਹਿਬ ਅਸਦ ਬਿਰਾ ਵੈਲਕਮ ਠੀਕ ਗਿਆ ਅਲਹਮਦੁਲਿਲਾ ਤੁਸੀਂ ਚੰਗੇ ਵੀ ਖੈਰ ਖਰੀ ਜੀ ਜੀ ਬਿਲਕੁਲ ਸਹੀ ਖੂਬਸੂਰਤ ਖੂਬਸੂਰਤ ਬਹੁ ਅੱਛੇ ਬਹੁ ਅੱਛੇ
1: ਜੀ ਬੇਸ਼ੱਕ
0: ਸਹੀ ਬੇਸ਼ੱਕ ਜੀ ਬਿਲਕੁਲ ਜੀ ਜੀ ਬਿਸਮਿਲ੍ਲਾ
1: ਤਕਬਰ ਸੇ ਦੂਰੀ
0: ਵਾਹ
1: ਗੈਬਤ ਸੇ ਇਨਕਲਾਬ
0: ਬੇਸ਼ੱਕ
1: ਮਜ਼ਲੂਮ ਕੀ ਮਦਦ
0: ਬੇਸ਼ੱਕ
1: ਵਾਲਿਦਾਂ ਕਾ ਇਤਰਾਮ
0: ਆਹਾ
1: ਦੂਸਰੋ ਕੋ ਮਾਫ ਕਰਨਾ
0: ਸੁਭਾਨ ਅੱਲਾਹ
1: ਗਰੀਬੋ ਕੀ ਦਿਲ ਜੋਈ
0: ਵਾਹ ਵਾਹ ਵਾਹ
1: ਔਰ ਨਫਸ ਕੀ ਮੁਖਾਲਿਫਤ ਇਹ ਤਰ ਕਰੇ ਸੋ ਤੇ ਸ਼ਾਲਾ ਕਾਮਯਾਬ ਬਿਆ ਮੈਂ ਉਸ ਜਜ਼ਾਕ ਅੱਲਾਹ
0: ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਅਸਦ ਭਾਈ ਹਨ ਸਾਰੇ ਨਾਲ ਜ਼ਿਲ੍ਹਾ ਟਾਂਕ ਤੋਂ ਖੂਬਸੂਰਤ ਗੁਫ਼ਤਗੂ ਦੇ ਮਾਲਕ ਖੂਬਸੂਰਤ ਅੰਦਾਜ਼ ਅਤੇ ਬਿਹਤਰੀਨ ਜੀਆਂ ਗਾਲੀਆਂ ਕਰਕੇ ਸਾਰੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਅਸਦ ਭਾਈ ਬਹੁ ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 0963-511-488 ਅਸਲਾਮ ਵਾਲੇਕੁਮ ਵਰਹਮਤੁਲਾ ਵੈਲਕਮ ਸਹੀ ਪਰਦੇਸੀ ਸਾਹਿਬ ਕਿਵੇਂ ਹਾਲ ਹੈ ਖੈਰੀਅਤ ਹੈ ਠੀਕ ਠਾਕ ਵੇ ਅਲਹਮਦੁਲਿਲਾ ਸਹੀ ਅਲਹਮਦੁਲਿਲਾ ਕਿਵੇਂ ਹਾਲ ਹਵਾਲ ਹੈ ਖੈਰੀਅਤ ਹੈ
1: ਸਰਾਇਕੀ
0: ਦਾ ਤੁਸੀਂ ਦੱਸਿਆ ਸੋ ਗਾਣਾ ਤਾਂ ਮੈਂ ਉਹ ਲੈ ਸਕਾਂ ਬਿਲਕੁਲ ਸਹੀ ਤੁਹਾਡਾ ਆਪਣਾ ਪ੍ਰੋਗਰਾਮ ਹੈ ਬਹੁ ਮਿਹਰਬਾਨੀ ਬਹੁ ਮਿਹਰਬਾਨੀ ਮੁਲਾਜ਼ਮ ਹੁਸੈਨ ਪਰਦੇਸੀ ਸਾਹਿਬ ਸਾਰੇ ਨਾਲ ਹਨ ਰਣਵਾਲ ਤੋਂ ਉਹਨਾਂ ਫੋਨ ਕੀਤਾ ਅਤੇ ਆਖਿਰ ਅਤੌਲਾ ਸਖੇਲਵੀ ਸਾਡੇ ਵਾਸਤੇ ਜ਼ਰੂਰ ਪਲੇ ਕਰੇ ਸੋ ਤਾਂ ਮੈਂ ਆਖਿਆ ਪਹਿਲੇ ਕੱਲ੍ਹ ਜਿਹੜੀ ਫਰਮਾਇਸ਼ ਕੀਤੀ ਤਾਂ ਮੈਂ ਪੂਰੀ ਕਰੇ ਸੋ ਸਹੀ

0: ਰਮਜ਼ਾਨ ਸਿਆਲ ਮੇਰੇ ਨਾਲ ਹੈ ਅਤੇ ਨਿਮਤੁੱਲਾ ਦੁਕਾਨਦਾਰ ਅਤੇ ਨਿਮਤੁੱਲਾ ਰਹੀ ਸਾਹਿਬ ਸਾਦੇ ਕੱਲੇ ਚੀਨਾ ਕੋ ਮੇਰਾ ਸਪੈਸ਼ਲੀ ਸਲਾਮ ਹਾਜੀ ਮੁਲਾਜ਼ਮ ਦੁਕਾਨਦਾਰ ਅਤੇ ਸਲੀਮ ਖਟੀਖੇਲ ਕੋ ਵੀ ਸਾਰਾ ਸਲਾਮ ਠੀਕ ਗਿਆ ਵਾਲੇਕੁਮ ਅਸਲਾਮ ਵਰਹਮਤੁੱਲਾ ਵਬਰਕਾਤੋ ਸਿਆਲ ਬਰਾਦਰੀ ਕਿਵੇਂ ਹਾਲ ਹੈ ਖੈਰੀਅਤ ਠੀਕ ਠਾਕ ਉਮੀਦ ਹੈ ਖੈਰੀਅਤ ਹੋ ਸੀ ਅਤੇ ਤਬੀਅਤ ਸਿਹਤ ਅੱਛੀ ਹੋ ਸੀ ਅਤੇ ਪ੍ਰੋਗਰਾਮ ਦੇ ਕੋਲ ਤੁਹਾਨੂੰ ਖੁਆਨ ਚਾਹੁੰਦੇ ਪੈਸੋ ਅਗਰ ਮੁਲਾਜ਼ਮ ਦੁਕਾਨਦਾਰ ਸਲੀਮ ਖਟੀਖੇਲ ਅਤੇ ਸਾਦੇ ਕੱਲੇ ਛੀਨਾ ਸਾਹਿਬ ਤੁਹਾਡਾ ਪ੍ਰੋਗਰਾਮ ਸੁਣਦੇ ਪੈਣ ਤਾਂ ਉਹਨਾਂ ਜੇ ਰਹੇ ਬਿਲਕੁਲ ਵਾਲੇਕੁਮ ਅਸਲਾਮ ਜ਼ਰੂਰ ਆਖੋ ਸੀ ਅਸਲਾਮ ਵਾਲੇਕੁਮ ਕਿਵੇਂ ਹਾਲ ਹੈ ਫਿਰ ਖੈਰੀਅਤ ਹੈ ਠੀਕ ਠਾਕ ਅਲਹਮਦੁਲਿਲਾ ਕੌਣ ਸਾਹਿਬ ਸਾਰੇ ਨਾਲ ਕਮਯਾਬੀ ਜਿਹੜੀ ਹੈ ਮਿਹਨਤ ਨਾਲ ਮਿਲਦੀ ਹੈ ਜਾਂ ਕਿਸਮਤ ਨਾਲ
1: ਮਿਹਨਤ ਕਰੇਗੇ ਤਾਂ ਕਮਯਾਬੀ ਮਿਲਦੀ
0: ਜੋ ਘਰ ਬੈਠਾ ਰਹਾ ਤਾਂ ਕੁਝ ਨਾ ਮਿਲਦੀ ਹਾਂ ਅੱਛਾ ਤੁਹਾਡੀ ਇਹ ਮਸਲਾ ਮਤਲਬ ਇਹ ਜੋ ਕਾਮਯਾਬੀ ਜਿਹੜਾ ਮਿਲਦੀ ਹੈ ਮਿਹਨਤ ਕਰੇ ਸੀ ਤਾਂ ਕਾਮਯਾਬ ਤਾਂ ਥੀ ਸੀ ਮਿਹਨਤ ਨਾ ਕਰੇ ਮਜ਼ਦੂਰੀ ਨਾ ਕਰੇ ਬਹੁਤ ਮਿਹਰਬਾਨੀ ਸਹੀ ਕੋਈ ਗੀਤ ਸੁਣਨਾ ਚਾਹੋ ਤੇਰੇ ਨਾਂ ਤੇ ਬਾਰਿਸ਼ ਆਸ਼ਿਕ ਹੈ ਸਾਰੀ ਝੋਕ ਤੇ ਆ ਮਤ ਮੀ ਥੀ ਵੇ ਤੇਰੀ ਚੁੱਪ ਤੂੰ ਕਾਲ ਕੁਰੇ ਵੇੜੇ ਲਬ ਚੋਲ ਅਲਾ ਮਤ ਮੀ ਥੀ ਵੇ ਤੇ ਹਾਂ ਤੰਗ ਹੈ ਤਰੇ ਦੀ ਮੁਟਕੋ ਲੂ ਹਾਂ ਖੋਲ ਅਲਾ ਮਤ ਮੀ ਥੀ ਵੇ ਅਸਰਾਕੇ ਮੰਗ ਮੰਗ ਥੱਕ ਪਏ ਹੈ ਮੰਗ ਆਪ ਦੁਆ ਮਤ ਮੀ ਥੀ ਵੇ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਸਹੀ ਬਹੁਤ ਅਤਾਉਲਾ ਬਿਲਾਹਰ ਸਾਰੇ ਨਾਲ ਗਰਮ ਮੁਹੱਬਤ ਹੋਣ ਗਾਲੇ ਬਣਾ ਦੇਣ ਖੂਬਸੂਰਤ ਪ੍ਰੋਗਰਾਮ ਖੂਬਸੂਰਤ ਗੁਫ਼ਤਗੂ ਕੀਤੀ ਨੇ ਸਾਰੇ ਨਾਲ ਮਿਹਨਤ ਦੇ ਰਹੇ ਕਾਮਯਾਬੀ ਨਾਲ ਮਿਲਦੀ ਹੈ ਜਾਂ ਘਰ ਬੈਠੇ ਮਿਲਦੀ ਹੈ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਵਰਹਮਤੁੱਲਾਹਿ ਵਬਰਕਾਤ ਕੱਲ੍ਹ ਜੇ ਰਹੇ ਡਰਾਪ ਸੀਗੇ ਇੱਕ ਕੋਸ਼ਿਸ਼ ਕੀਤੀ ਕਰੋ ਜੇ ਰਲੇ ਕੱਲ੍ਹ ਦੇ ਉੱਤੇ ਆਇਆ ਕਰੋ ਤਾਂ ਤੁਸੀਂ ਜ਼ਰੂਰ ਬਿਲ ਜ਼ਰੂਰ ਸਾਰੇ ਨਾਲ ਗੁਫ਼ਤਗੂ ਕੀਤੀ ਕਰੋ 09635611488 ਅਸਲਾਮ ਵਾਲੇਕੁਮ
1: ਪ੍ਰੋਗਰਾਮ
0: ਮਜ਼ਾ ਲਿਤੀ ਬੈਠੇ ਵਾ ਤੋ ਕੋਸ਼ਿਸ਼ ਕੀਤੀ ਕਰਕੇ ਸੰਗਤੀ ਸਾਥ ਨੂੰ ਨਾਲ ਗਿਣਾਇਆ ਕਰਨਾ ਚਲੋ ਮੈਂ ਕੋਸ਼ਿਸ਼ ਕਰਨਾ ਜੋ ਮਜ਼ਦਾਰ ਗੀਤ ਜੇ ਰਹੇ ਨਾ ਤੁਹਾਨੂੰ ਸੁਣੇ ਸਮੇਂ ਠੀਕ ਹੈ ਜੀ ਬਹੁਤ ਮਿਹਰਬਾਨੀ ਗਰ ਸ਼ਬਾਸ ਸਾਰੇ ਨਾਲ ਕਲਰ ਬੜੀ ਬਿਹਤਰੀਨ ਗੁਫ਼ਤਗੂ ਕਰਨ ਦੇ ਪੈਣ ਅਲੇ ਅਹਿਮਦ ਨਵਾਜ਼ ਛੀਨਾ ਜੇ ਰਹੇ ਪਲੇ ਕਰ ਰਹੇ ਅਹਿਮਦ ਨਵਾਜ਼ ਛੀਨਾ ਮੇਰੇ ਪ੍ਰੋਗਰਾਮ ਵਿੱਚ ਨਾ ਹੋਵੇ ਤਾਂ ਮਹਿਫੂਲ ਸਿੱਧੀ ਗੱਲ ਹੈ ਚਸ ਆਉਂਦੀ ਨਹੀਂ ਲੇਕਿਨ ਅੱਜ ਦੇ ਸਾਰੇ ਨਾਲ ਪ੍ਰੋਗਰਾਮ ਛੀਨਾ ਸਾਹਿਬ ਤਸ਼ਰੀਫ ਗਿਨਾ ਸਨ ਜਾਂ ਨਾ ਗਿਨਾ ਸਨ ਮੈਂ ਕੋਸ਼ਿਸ਼ ਕਰਨਾ ਜੋ ਛੀਨਾ ਤੁਹਾਡੇ ਵਾਸਤੇ ਜ਼ਰੂਰ ਪਲੇ ਕਰਾਂ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਵਰਹਮਤੁੱਲਾਹਿ ਵਬਰਕਾਤੋ ਅਲਹਮਦੁਲਿਲਾ ਅਸ਼ਰਫ ਜੋਸ਼ੀ ਖਬਰ ਹੈ ਕੌਣ ਜੀ ਖੈਰ ਦਾ ਸ਼ੁਕਰ ਦਾ ਤਬੀਅਤ ਅਸ਼ਰਾ
1: ਡੇਰਾ
0: ਮਿਹਰਬਾਨੀ ਡੇਰਾ ਮਿਹਰਬਾਨੀ ਅੱਲਾ ਦੇ ਖੁਸ਼ਹਾਲ ਸਾਦਾ ਕਮ ਜੀ ਨੇ ਰੋਰ ਮੈਂ ਖਬਰ ਹੈ ਕਹੀ
1: ਡੇਰਾ
0: ਮਿਹਰਬਾਨੀ ਦਾਖੋ ਤਾਸੋ ਡੇਰਾ ਸ਼ਗੜਾ ਜੀ ਤਾਸ ਇਨਕੋ ਦਰਜੀ ਹਾਨਾ ਬਿਆਹ ਪ੍ਰੋਗਰਾਮ ਆਰੋ
1: ਸਰਦਾਰ ਮੇਰਾ ਜਹਾਨ ਤਾ ਮੈਂ ਤੁਲਾ ਰਹੀ ਤੇ ਚਿਚੋਰ ਔਰ ਉਦਨ ਕਿ

ਕਾਮਯਾਬੀ ਜਿਹੜੀ ਹੈ ਮਿਹਨਤ ਦੇ ਨਾਲ ਮਿਲਦੀ ਹੈ ਜਾਂ ਘਰ ਬੈਠੇ ਮਿਲਦੀ ਹੈ। ਐਸਾ ਕੁ ਸਾਰੇ ਨਾਲ ਆਸੋ ਸਾਰੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਦੇ ਰਹੇ ਜ਼ਰੂਰ ਬਿਲ ਜ਼ਰੂਰ ਕਰੇ ਸੋ।

ਕਾਲ ਰਾਬਤੇ ਕੀ ਸਾਰੇ ਨਾਲ 0963-511-488 ਦੇ ਸਾਰੇ ਨਾਲ ਤੁਸੀਂ ਆ ਕੇ ਗੱਲ ਕਰੇ ਸੋ 0963-511-488। ਟਾਪਿਕ ਸਾਡਾ ਅੱਜ ਦਾ ਜਿਹੜਾ ਚੱਲਦਾ ਪਿਆ ਉਹ ਮਿਹਨਤ ਦੇ ਨਾਲ।

ਸਰਾਇਕੀ ਪ੍ਰੋਗਰਾਮ ਵਸਦੇ ਲੋਕ ਤੁਸੀਂ ਆਪਣੇ ਅਮਨ ਰੇਡੀਓ 88.2 ਤੋਂ ਸੁਣਦੇ ਪਏ ਆਵੇ। ਇਹ ਪ੍ਰੋਗਰਾਮ ਕੋ ਤੁਹਾਡੇ ਵਾਸਤੇ ਤਰਤੀਬ ਦਾ ਜਨਾਬ ਅੱਜ ਨਾਜ਼ਮਾਨ ਖਟਕ ਸਾਹਿਬ, ਸਾਡੇ ਸਟੂਡੀਓ ਇੰਜੀਨੀਅਰ ਜਾ ਰਹੇ ਜਨਾਬ ਮੁਹੰਮਦ ਬਿਲਾਲ ਭਾਈ, ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਯਾ ਰੱਬੁਲ ਆਲਮੀਨ, ਸਾਡੇ ਵਾਲਦੈਨ ਕੋ ਆਪਣੀ ਰਹਿਮਤ ਦੀ ਨਜ਼ਰ ਨਾਲ ਰਹਿਮਤ ਨਾਜ਼ਿਲ ਫਰਮਾ। ਯਾ ਅੱਲਾ, ਸਾਡੀ ਖਿਦਮਤ ਕੋ ਕਬੂਲ ਤੇ ਤੋ ਮਨਜ਼ੂਰ ਫਰਮਾ। ਸਾਰੇ ਮੁਲਕ ਪਾਕਿਸਤਾਨ ਵਿੱਚ ਅਮਨ ਮੁਹੱਬਤ ਭਾਈਚਾਰਾ ਕਾਇਮ ਕਰ। ਯਾ ਅੱਲਾ, ਸਾਨੂੰ ਦੁਨੀਆ ਤੇ ਆਖਰਤ ਦੋਹਾਂ ਦੇ ਵਿੱਚ ਕਾਮਯਾਬੀਆਂ ਅਤਾ ਫਰਮਾ। ਪ੍ਰੋਗਰਾਮ ਦਾ ਟਾਈਮ ਬਿਲਕੁਲ ਖਤਮ ਥੀਂਦੇ, ਆਪਣੇ ਭਰਾ ਆਪਣੇ ਦੋਸਤ ਅਸ਼ਰਫ ਜੋਸ਼ੀ, ਸਾਰੇ ਸਟੂਡੀਓ ਇੰਜੀਨੀਅਰ ਜਨਾਬ ਮੁਹੰਮਦ ਬਿਲਾਲ ਕੋਲ ਸੋ ਇਜਾਜ਼ਤਾਂ। ਜਿੱਥਾ ਰਹੋ, ਆਬਾਦ ਰਹੋ, ਖੁਸ਼ ਰਹੋ, ਜ਼ਿੰਦਗੀ ਰਹੀ ਤਵਲਾ ਮਿਲਸੂ। ਅੱਲਾ ਹਾਫਿਜ਼।